0: ਬੱਚਾ ਵਾਂਗੇ ਅਰੀ ਵਨ ਵਾਈ ਨੇ ਜੀ ਬਟੇ ਬਨਾਨਾ ਬੀਚ ਪਾਰੇ ਜਿੰਜਾ ਦੇ ਡੀਟੋ ਗਾਬਿਰ ਮੁਸਾਂ ਵੁਜੂ ਨੀ ਗੁੜੇਂਗੇ ਦੀ ਉਹ ਜੀ ਦੋ ਜੀ ਤੱਡੇ ਮੋਲੇ ਵੋਂਡਾਲਾ ਨੇ ਤੁਜਾ ਕੁਜਾ ਤੁ ਦੀ ਗਿੱਦੀ ਇਹ ਤੁ ਸਸਾਨੇ ਗੁਸੇ ਨਾ ਦੀ ਬਿਦੂ ਬਿਆ ਕੁਸਾਸਾਨੇ ਸੈਂਡ ਨਾ ਪ੍ਰੋਬਲਮ ਨੋ ਜੀ ਸਟੇ ਗਿੱਦੀ ਕਦੀ ਨੋ ਨਿਆ ਗਲੋ ਕੁਜ਼ੀ ਗਿਲੇ ਉਲੀ ਲੀ ਜ਼ਾ ਬੁਲੂਂਜੀ ਨਿਆ ਮਾ ਉਲੀ ਗਾਨੋ ਆਂਡੇ ਉਹ ਮੈਨੂੰ ਬਲੀ ਸਾਵਾ ਫੇਡਰੀ ਨੇ ਬਿਓ ਕੁਗਾਂਬਾ ਇਹ ਵੀ ਗੇਂਡੋ ਕੁਮਾ ਮਟੀਨੋ ਵੀ ਕੁ ਮੇਕਿੰਗ ਹਾਪੇ ਉਹ ਬੇਰੇਂਗੋ ਲੀ ਮੋ ਮੋਡ ਬੁਲੂਂਜੀ ਨੋ ਕਟੂ ਉਲੀ ਲੀ ਜ਼ਾ ਮੋ ਅਗਰੀਕੁਲੇਟਡ ਡਗਲਾ ਹੋਮੀਡਾ ਡਗਲਾ ਲੀ ਟੇ ਬਿਓ ਕਾਇ ਬਿਆ ਇਹ ਵੀ ਕੁਸੀ ਫੇ ਵੀ ਟਾਟਾ ਗਾਨੇ ਵੀ ਮੇ ਮੁੰਨੀ ਮਿਡੋ ਹੋਮੀਡਾ ਲੀ ਟੇਂ ਕੁਏ ਗੇ ਨੇ ਵੀ ਕੋਈ ਕੰਬਿਕੋਲਾ ਨੇ ਵੀ ਵੀ ਮੇ ਹੋਮੀਡਾ ਕੋਲਾ ਬੁਲੂਂਜੀ ਮੁਆਨੇ ਮੋਗਾ ਪਾਂਬਾ ਨੇ ਵੀ ਮੇ ਬਿਲਾ ਬਿਨਾ ਡਗਲਾ ਹੋਮੀਡਾ ਲੀ ਰੋਕੋ ਮੁਕਸ਼ੀਮੇ ਲੀ ਲੀ ਕੰਬਲ ਜ਼ੁਲ ਕੋਲਾ ਕੁਚਿਕੋਲਾ ਨੇ ਕੁਬਿਕੋਲਾ ਸਾਕੋ ਨੇ ਕੁਮਲੀਆ ਮਿਰਾਂਡੀਰਾ ਹੋਮੀਡਾ ਲੀ ਆਂਗੋ ਕੋਸਾ ਐਸਾ ਕੰਟੇਨਰ ਵੀ ਜੁਨਾ ਨੇ ਕੋ ਨਜਵੋ ਪਲਾਜ਼ਾ ਜ਼ਲਮ ਸਮ ਸਮ ਬਿਲੀ ਨਿਯਮ ਸਮ ਮੁੰਡਾ ਐਮੋਸਟ ਮੁਕਾਗਾ ਨੰਬਰ ਜ਼ਲਮ ਸਮ ਸਮ ਬਿਲੀ ਨਿਯਮ ਸਮ ਮੁੰਡਾ ਐਮੋਸਟ ਮੁਕਾਗਾ ਉਹ ਜਕ ਮੋਟ ਕੋਸੇ ਬਲੂਂ ਜਿਤਾ ਮੈਂ ਕੁਬੀ ਜੁਆ ਜਿਤਾ ਨੀ ਗੇਮਟੀਨ ਮੋਮੋ ਇਹ ਗਮ ਟੂ ਸਕੂਲ ਫੀਸ ਪੇਮੈਂਟ ਇਹ ਵੇਰਾ ਨਿਯਾਂਗੂ ਨਿਯੋ ਕਦੀ ਨੋ ਮੁੰਨੇ ਵਤਨਾ ਕੁਮਾਲ ਸਕੂਲ ਫੀਸ ਜੋ ਕੋਸਾ ਮੋਮੋ ਅਤੇ ਸਮ ਲੋ ਰਿਵਾ ਲਿਕੋ ਸਮ ਮੋਮੋ ਕੁਫਨਾ ਸਕੂਲ ਫੀਸ ਸੋ ਲੋ ਕੁਆਂਗੂ ਲਾਂ ਪੋ ਜ਼ਾਤੇ ਸਕੂਲ ਵਾਨੀ ਅਲ ਨਾ ਉਮ ਜ਼ਾਦੇ ਉਹ ਕੋ ਸਮ ਮੋਮੋ ਕਸਾ ਸੋ ਸਕੂਲ ਫੀਸ ਉਹ ਜੋ ਕੁਆਂਗੂ ਲਾ ਸਕੂਲ ਫੀਸ ਉਹ ਮੁਆ ਕਮੁਲਾਂ ਬੋ ਸ਼ੇਗੇ ਦੇ ਕੁਮਾ ਕੋਈ ਚਾ ਬਜ਼ਾਦੇ ਤੇ ਮੋਲੇ ਸਕੂਲ ਫੀਸ ਰੋਨੀ ਆਵਾਲੇ ਸਾਡੇ ਜਾ ਕਬਿਨਿਓ ਸਟੇਮ ਕਾਗਟਨ ਸਟਮਨਾ 0 ਹਾਸ਼ ਉਹ ਕੋ ਸਮ ਮੋਮੋ ਆ ਪਾ ਉਹ ਸਾ ਸਕੂਲ ਫੀਸ ਉਹ ਅਪਲਾਈ ਸਕੂਲ ਫੀਸ ਲੋਨ ਦੈਟਸ ਦ ਪਾਵਰ ਆਫ ਮੋਮੋ ਬੁਲੀ ਜੇ ਟੋਕ ਗੇ ਰਕੋ ਆਬਾ ਦੇ ਜੀ ਟੇ ਗੇ ਰਸ ਰੁਕਮੈਂਟ ਸਰਵਿਸਸ ਬਸਾ ਗਾ ਅਪਲੋਡ ਸਾ ਮੋਨਾ ਲੋਮੋ ਆਵੇ ਨਾ ਕਸੇਰੋ ਉਹ ਕਵਕ ਸੇਂਟ ਕੈਥਰੀਨ ਹਸਪੀਟਲ ਅਮਾਰੀ ਫੁਨੀ ਆਬਾਂ ਤੇ ਮੀਨੀ ਮੁੰਡਾ ਮੁਸੀਜ਼ਾ ਬੋ ਵਾਲਾ ਬੋ ਬਾਈ ਨਾ ਨੇ ਇੰਪੋਜ਼ਿਮ ਯੂਰੋਪ ਯੋ ਨਾ ਮੀਨਸ ਆ ਜਨਰਲ ਲੇਬਰ ਸੋਸ਼ੀਅਲ ਡਿਵੈਲਪਮੈਂਟ ਯਾ ਬਕੋ ਨੇ ਅੰਬੇਟਾ ਗਨ ਬਜ ਜਨਰਲ ਕਲੀਨ ਇਸ ਵੇਅਰ ਹਾਊਸ ਵਰਕਰਸ ਨੇ ਬਕਾ ਕੋ ਹੰਡਰਸ ਗਲ ਕੋ ਨਾ ਬਸ ਸਿਕਿਉਰਿਟੀ ਜ਼ੀਰੋ ਮਸਾਮ ਜ਼ੀਰੋ ਮੁਨਾਨਾ ਅਨਸਮ ਮੁੰਡਾ ਸਤ ਮੁਬੀਰੀ ਸਤ ਮੁਏਮੁ ਅਬਾ ਜ਼ੀਰੋ ਮਸਾਮ ਸਮ ਤਾਨ ਕੁ ਮਿਨਾ ਮੁਕਾ ਕੁ ਮਿਨਾ ਮੁਨਾਨਾ ਅਨਸਮ ਮੁੰਡਾ ਇਸ ਮੁ ਜੇ ਜੋ ਕੋ ਬਿੰਟ ਵੇਰੇnga ਬਿਆ ਕਬਿਆ ਬਸ ਸੇਂ ਜੂਲੀਅਨ ਸਕੂਲ ਜ਼ੇ ਗਾਇਆਜ਼ਾ ਸੇਂ ਜੂਲੀਅਨ ਵਾਲੇ ਰੂਮ ਲਈ ਸੇਟ ਮੁਕੁਲ ਟੋਮ ਸੇ ਸੇ ਮੁਆਏ ਵੇ ਬਲਕੋਲਾ ਆਉ ਜੀ ਦੀ ਮੁਨਿਓ ਫਾਟੀ ਨੇ ਮੁ ਟੁਰਾ ਬਿਲੇ ਟੀਮ ਯੋ ਨਾ ਅਬਾ ਲਈ ਸੇਂ ਜੂਲੀਅਨ ਵਾਲੇ ਰੂ ਟੇਡੇ ਬੋਜ਼ਾ ਤੇ ਇ ਜੇ ਮੁ ਚੀ ਵਾਨੀ ਸੇ ਮੁ ਬਾਂਗਾ ਉਹ ਨੇnga ਰੂਮ ਲਈ ਸੇਟ ਆਉ ਜੀ ਯੇ ਤੇ ਰੋ ਨਿਓ ਕਦੀ ਨਿਓ ਗੇ ਰੋ ਕੁਸੀ ਗਿਰਾ ਨਿਓ ਗਲੋ ਉਲੀ ਸੇ ਬਲੂਂ ਜੀ ਨਿਓ ਆਂਟੀ ਨਾ ਨੋ ਬੁੰਗੋ ਦੀ ਰਾ ਬੁੰਜੀ ਨਿਓ ਬਨਾ ਫੇ ਅਬਾ ਟੁਰੇ ਟੀ ਅੰਬੋ ਜੀ ਅਬਾ ਗਾਮਾ ਮੁ ਟੀ ਟੋ ਦਾ ਮੁ ਖਾਬਾ ਮੁ ਟੀ ਨੋ ਚੀ ਸੁਵਾ ਜੀ ਕੁਸੀ ਵਾ ਸੀ ਬਨੀ ਆ ਤੇ ਸੇਨੀ ਗਾ ਕੋਟਾ ਵਾਨਿਆ ਲੁਗਾਵੇ ਕੋਫ ਐਂਡ ਫਲੋ ਸੀ ਰਫ ਗੋ ਜੋ ਕੋਜ਼ੇ ਸਾ ਆਲ ਸਾਜ਼ੇ ਜੋ ਜੀ ਕੋਟਾ ਵਾਨਿਆ ਜੀ ਟੀ ਐਜ਼ਾ ਚਿਕਾਚੀ ਲੁਗਾਵੇ ਆਉਸ ਸੀ ਰਫ ਜਾ ਕੋਰਾ ਕੋ ਬਲੂਂ ਜਾ ਮਾ ਨਿਓ ਗਾ ਕੁਲੁਮਾ ਐ ਮਿੰਟੂ ਨੇ ਵੀ ਕੋਰਾ ਗਾ ਨਾ ਮਾ ਨਿਓ ਟੋ ਦਾ ਮੁ ਖਾਬਾ ਸੀ ਮੈਂ ਗਾ ਸਾ ਨਿਲਾ ਸੀ ਮੈਂ ਓਲੀ ਓਟੇ ਉਨਿਆ ਕਾ ਮਾ ਆ ਨਾ ਨਾ ਹਾਬੋ ਮਾ ਉਸ ਗੋ ਜੋ ਕੋਜ਼ੇ ਸਾ ਅਜਾ ਕੋ ਟੇ ਜ਼ਾ ਬਲੂਂ ਫਾਮਾ ਜ਼ਾ ਡਰਗ ਸ਼ਮ ਜ਼ੋ ਨਾ ਮੁ ਗਵਾਂਗਾ ਐ ਮਿੰਟੂ ਵੀ ਨੋ ਜਾ ਕੁਮਾ ਗੋ ਵੀ ਫਨਾ ਬਲੂ
1: ਜ਼ਾਗਲਾ ਕੋ ਸਿਰ ਕਿਰਾ ਵਾ ਨੋ ਗਾ ਮੈਂ ਮੋਨੋ ਤੇ ਸਾਯੋ ਗੇਰਾ
0: ਜੀ
1: ਨਦਾ ਉਸ ਵਾ ਪਿਆਨੋ ਮੁਰੇਕੇ
0: ਏ
1: ਕਾਂਗੂ ਟਵਾਰ
0: ਆ ਨੇ ਦਤਾਤ
1: ਓਗਵੇਟਾ
0: ਅਮੋ ਬੋਲ ਬੋ ਮਾਯੋ ਕੁ ਵਾ ਪਿਆਨੋ ਜਾਂਗੂ ਰੇਰੋ
1: ਆਂਟੀ ਨਾਂਗੇ ਕਾਜਾਤੇ ਨਾਂਗੋ ਨਟੇਕੇ ਮੋ ਬਾਬਾ
0: ਨਟੇਕੇ ਰੋ ਕੁ ਕੁ ਜੋ ਗੋ ਵੀਰੀਆ ਟੋ ਜਾ ਕੁ ਜਾ
1: ਪਿਆਨੋ ਸਿਕੇ ਕਾਨੋ ਕੇ ਬਫੂਆ
0: ਨਾ ਗੋਰੀ ਦੋ ਟਾਂ ਜ਼ਨੋ ਕੁ ਟੋ ਮੇਰਾ ਕਜ਼ੋਦਾਨ ਕੋ ਹੋ ਗਏ
2: ਵਮਾ ਬਾਗਲੇ ਮਿਰੀ ਮੁਜਾ ਬਾ ਮੈਡਿਕਸ ਗਮੋਲੀ ਮੁਲੀ ਬਾ ਕੁਗੁ ਗਵਰਨਮੈਂਟ ਹੀ ਨੇ ਗੰਬੇ ਗੇਂਦਾ ਕੁਲੀ ਕੁਲੂਟੀ ਗਾਯੋ ਲੁਕਾਗਾ
1: Bukaga.
2: Muli Faro Hospital.
0: Okay.
2: So, Boboba de Tunachi Ulirako, Baguka, the Faro Hospital, Kulio Kumpiao.
1: Iriba Jambua.
2: Take I am Papula Zamuna or Gazetomania. Chins or Kujira, which Simane Chikubaka. No solo, why? Yalimuganzo are bad black at Ebam's view.
1: Sentong, sir.
2: Uliom Zungu,
1: Guyajako, Abba.
0: Waka say, Evigundi, Akusa,
2: Yokuanisa. Global arms trafficking.
1: Bamkwatide
2: UK. Eka badda akukusabya kulwanyisa ajje amamuleko na muyimbwa. Kuya mutwala. Kakati opposition united. Opposition united against Lukwagozi abduction.
0: Ezebo.
2: Bonna bagasse wamu amanyi.
1: Okugata wamu amanyi kwe kutya.
2: Buli omu avuddeyo. Nga ina kya agamba. Nene kubagagatiddeko. Na ya songa mwomu kwa omu. Go to that home. Jiro chari yao. Semu joo yogera nyo hee. Go to that home.
0: Buli ya limu katami joo gamba again.
2: Awe segona wako. Kati babu ziza segona. Kati obo uliro otia muli.
1: Ngachi.
2: Ngapaga inti. Mchino go to that
1: home.
2: Akati. Bulirunaku wabao mtu wafa. Na yoto manyo wabagoda. Waliole seyo kwa okulia. Kukula vyo ino kola.
1: No kunaba tunaba. Nengo ugenda ugwe mnyanja.
2: Gajite chikusofu techikule mesa kola vyo ina kola. Gaya yese mnyu naga atusombe. Wana atumala ufena. Nengo uli njogera kali.
1: Ejugumira.
2: Umayo.